ਕਣਗੋਰ ਕਾਰਜਕ੍ਰਮ ਸੁਣਨ ਵਾਲਾ ਸਗਲਾ ਹੇਤਾਲੂ ਸ਼੍ਰੋਤਾਵਾਂ ਨੇ ਘਣੀ ਮਾਨ ਰਾਮ ਰਾਮ ਅਰ ਹਾਰਦਿਕ ਅਭਿਨੰਦਨ ਸ਼੍ਰੋਤਾਵਾਂ ਵੇਗੋ ਹੈ ਦੁਪਹਿਰ ਰੋ ਵਖਤ ਆਪਾਂ ਇਨ ਕਾਰਜਕ੍ਰਮ ਰੋ ਵਖਤ ਆਪਰੇ ਸਾਮੀ ਰਾਜਸਥਾਨੀ ਗੀਤਾਂ ਅਰ ਰਾਜਸਥਾਨੀ ਬਾਤਾਂ ਰੋ ਉਹ ਆਪਰੋ ਮਨ ਮੋਹਣੋ ਕਾਰਜਕ੍ਰਮ ਲਈ ਹਾਜ਼ਰ